0: ਦੇ ਟ੍ਰਾਇੰਗਲ ਨੇ ਟ੍ਰਾਇੰਗਲ ਟ੍ਰਾਇੰਗਲ ਕਿਸੋ ਐਂਗਲਸ ਮੌਜੂਦ ਦੀ ਦਾਰਤ ਹੋਏ ਸੀ ਦਾ ਅਸਾਨਾ ਬੁਖਤਨ ਦਾ ਮੜਾ ਟ੍ਰਾਇੰਗਲ ਨੇ ਟ੍ਰਾਇੰਗਲ ਕਮ ਤੇ ਚੁੰਗਾ ਮੁਸਲਸ ਵਾਯੂ ਪਦੀ ਕੇ ਸੁਮਰਾ ਐਂਗਲਸ ਦੀ ਦਾ ਮੌਜੂਦ ਦੀ ਟ੍ਰਾਇੰਗਲ ਕੇ ਸੁਮਰਾ ਐਂਗਲਸ ਮੌਜੂਦ ਦੀ ਦਾਰਤ ਤਾ ਸੋ ਵੇਲੇ ਸ਼ੇਖਾ ਟ੍ਰਾਇੰਗਲਸ ਕੇ ਸੁਮਰਾ ਐਂਗਲਸ ਮੌਜੂਦ ਦੀ ਦਾਰਤ ਵੇਲੇ ਸ਼ਿਕਾਲ ਤਰਫ ਜੀ ਅਸਲਾਮ ਅਲੈਕੁਮ
1: ਅਸਲਾਮ ਅਲੈਕੁਮ
0: ਵਾਲੇਕੁਮ ਸਲਾਮ ਵਕਾਸ ਸਿੰਘ
1: ਖੈਰ ਜੀ
0: ਵਕਾਸ ਦਰੇਵ ਜਵਾਬ ਜੀ ਦੇਗਾ ਬਿਲਕੁਲ ਸਹੀ ਦੇ ਡੇਰਾ ਜ਼ਿਆਦਾ ਮਨ ਨਾ ਕਹੂ ਵਕਾਸ ਖੁਸ਼ ਅੱਲਾ ਰਤੋ ਸੇ ਕੇ ਬਾਈ ਅੱਲਾ ਹਾਫਿਜ਼ ਜੀ ਬਲੀ ਬਹੁਤ ਦੀ ਤਰਫ ਦੱਸੂ ਜਨਾਬ ਪਾਕਿਸਤਾਨ ਕੇ ਟੋਲੋ ਨਾ ਗਟ ਨੋਟ ਚਕਮ ਦੇ ਅਗਾ ਦਸੁਮਰ ਰੂਪੋ ਦੇ ਪਾਕਿਸਤਾਨ ਕੇ ਟੋਲੋ ਨਾ ਗਟ ਨੋਟ ਚਕਮ ਦੇ ਅਗਾ ਦਸੁਮਰ ਰੂਪੋ ਦੇ ਪਾਕਿਸਤਾਨ ਕੇ ਟੋਲੋ ਨਾ ਗਟ ਨੋਟ ਅਗਾ ਦਸੁਮਰ ਰੂਪੋ ਦੇ ਕਾਲ ਤਰਫ ਜ਼ਗੁਰੂ ਕਾਲ ਕੋਨ ਕਿ ਸੁਖਦੇ ਦਕਮ ਜਨਾ ਅਸਲਾਮ ਅਲੈਕੁਮ ਜੀ ਜਨਾਬ ਸੁਖ ਦਕਮ ਜਨਾ ਜੀ ਮੁਜਾਹਿਦ ਟੀਮ ਜ਼ਬਰ ਹੈ ਟੀਮ ਜ਼ੇਰ ਨੋ ਮਦ ਦਬ ਮਨੂ ਨਾ ਸਕੇ ਨਦਰ ਕੇ ਮੈਂ ਸਿਰਫ ਨਜ਼ਾਨ ਸਕੇ ਪੁਆਇੰਟਸ ਲਿਖ ਲੂ ਸਹੀ ਦਾ ਟੀਮ ਜ਼ੇਰ ਕੇ ਰਾਜ਼ੇ ਕਨਾ ਮੈਂ ਜੀ ਕਿ ਮੈਂ ਪੁਖਤਨਾ ਕਰਦਾ ਕੇ ਜਵਾਬ ਰਾਕੇ 5000 ਰੁਪਏ ਨੋਟ ਤੇ ਡੇਰਾ ਜ਼ਿਆਦਾ ਮਨ ਨਾ ਕਹੋ ਜੀ ਖੁਸ਼ਹਾਲ ਰਹਾ ਤੋ ਸੇ ਬਿਲ ਓਕੇ ਬਾਈ ਅੱਲਾ ਹਾਫਿਜ਼ ਜੀ ਬਿਲਕੁਲ ਜੀ ਐਨੀਵੇ ਜਨਾਬ ਬਲੇ ਬਹੁਤ ਤਰਫ ਜ਼ੂ ਫਿਲਹਾਲ ਟੀਮ ਜ਼ੇਰ ਚਿਕਮਾਗਾ ਪੜ ਲਦਾ ਹਾਂ ਬਿਲਕੁਲ ਬਾਰੀ ਦਾ 40 ਪੁਆਇੰਟਸ ਸੀ ਔਰ ਦਾ ਟੀਮ ਜ਼ਬਰ ਵਾਲੋ 10 ਪੁਆਇੰਟਸ ਸੀ ਹਾਂ ਬਲੇ ਬਹੁਤ ਤਰਫ ਜ਼ੂ ਜਨਾਬ ਬਲੇ ਬਹੁਤ ਨਮਸਕੇ ਦਾਦਾ